0: ਚੰਗੇ ਯਾਰ ਫਸ ਗਏ। ਦੁਪਹਿਰਾਂ ਦੇ ਆਉਂਦਾ ਹੋਇਆ ਪਤਾ ਕਿਹੜੇ ਘੋੜੇ ਵੇਖ ਸੁੱਤੀ ਪਈ ਆ ਯਾਰ, ਭੁੱਖ ਬੜੀ ਲੱਗੀ ਆ, ਰੋਟੀ ਬਣਾ ਦੇ ਉੱਠ ਕੇ।
1: ਚੱਕ ਫਿਰ ਤੇਰੀ ਨੀਂਦ ਖੋਲੀ ਉਹ ਤੇਰੀ।
2: आप सुन रहे हैं 90.8 FM 24 आपका रेडियो आपकी धड़कन।
3: एडवर्टाइजमेंट के लिए संपर्क करें 9783001786 पे या फिर 8432665588 पे।
4: Mixing in the house.